ਮਨਾ ਦੇ ਰੱਖ ਦੇ ਤਰੰਗਾ ਦੇ ਉਹ ਦੁਨੋਂ ਦਾਰੋ ਉਦੇਟ ਕੇ ਉਹ ਦਵਲਟ ਦੇਨੇ ਮਨੋ ਆਦੀ ਕੇ ਲਹਿਤ ਨਾ ਜੀਵਿਤ ਤੇ ਕੋਟੂ ਨਾ ਗੇ ਮਕ ਵਿਤਰਾਈ ਦੇ ਮਟ ਇਪਾ ਮਟ ਆਦਰਿਆ